ਕਿਰਸ਼ੀ ਜਗਤ ਕਾਰਿਆਕ੍ਰਮ ਸੁਣਨ ਵਾਲੇ ਸਾਰੇ ਬਾਣ ਬਾਈਆਂ ਨੂੰ ਸੁਰਿੰਦਰ ਬਾਈ ਜੀ ਰਾਮ ਰਾਮ। ਬਾਈਓ ਦੇਖੋ, ਅਬ ਜੋ ਮੌਸਮ ਹੈ ਉਸ ਬਦਲਾਵ ਕੇ ਹਿਸਾਬ ਸੇ ਹਮ ਬਾਤ ਕਰੇਂ ਤੋ ਯੇ ਬਹੁਤ ਜ਼ਰੂਰੀ ਹੈ ਕਿ ਬਈ ਜੋ ਬਦਲਾਵ ਹੈ ਵੋ ਹਰ ਚੀਜ਼ ਮੇਂ ਵੋ ਹੈ, ਔਰ ਵੋ ਹਮਾਰੇ ਪਸ਼ੂਓਂ ਕੇ ਖਾਨ ਪਾਨ ਕੀ ਯਦਿ ਹਮ ਬਾਤ ਕਰੇਂ ਤੋ ਉਸਮੇਂ ਵੀ ਜ਼ਰੂਰੀ ਹੈ, ਔਰ ਪਸ਼ੂਓਂ ਕੋ ਸੰਤੁਲਿਤ ਆਹਾਰ ਦੇਣਾ ਬਹੁਤ ਜ਼ਰੂਰੀ ਹੈ। ਉਸਮੇਂ ਚਾਹੇ ਹਮ ਚਾਰੇ ਕੀ ਬਾਤ ਕਰੇਂ ਚਾਹੇ ਦਾਣੇ ਕੀ ਬਾਤ ਕਰੇਂ, तो जब हम पशुओं को संतुलित आहार देंगे, उसमें खनिज मिश्रण पूरे देंगे, नमक की पूरी मात्रा देंगे, तो जो हमारा पशु है काम करने वाला काम करेगा, और दूध देने वाला जो पशु है वो दूध भी अच्छा देगा। इसलिए हमने जो पशुओं का संतुलित आहार है उसको रखना बहुत ज़रूरी है। मयो इब एक रागनी सुनेंगे, मास्टर रामफल शर्मा और उनके साथियों की गाई हुई।